0: ਸੀ ਦਿਲ ਲਾ ਕੇ ਬੈਠੇ ਸੀ ਤੁਸੀਂ ਦਿਮਾਗ ਹਿਲਾ ਗਏ ਲੋਚਾ ਯੇ ਕੈਮੀਕਲ ਲੋਚਾ ਜੋ ਹੈ ਆਪਕੇ ਦਿਮਾਗ ਮੇ ਵੀ ਹੋ ਰਹਾ ਹੋਗਾ ਲੇਕਿਨ ਆਪਕੋ ਕਰਨਾ ਯੇ ਹੈ ਕਿ ਬਸ ਜਪਨਾ ਹੈ ਕਿਆ ਜਪਨਾ 102.6 FM ਯੇ ਨਾਮ ਯਾਦ ਕਰ ਲੀਜੀਏ ਵੈਸੇ ਤੋ ਆਪਕੇ ਦਿਲ ਪਰ ਲਿਖਾ ਹੀ ਹੁਆ ਹੈ ਲੇਕਿਨ ਲੇਕਿਨ ਲੇਕਿਨ ਅਬ ਸਮੇਂ ਆ ਗਿਆ ਹੈ ਕਿ ਮੈਂ ਜਾਊਂ ਪਤਾ ਨਹੀਂ ਲੱਗਤਾ ਯਾਰ ਸਮੇਂ ਕਬ ਵਿਅਤੀਤ ਹੋ ਜਾਤਾ ਹੈ ਲੇਕਿਨ ਕੋਈ ਬਾਤ ਨਹੀਂ ਮੈਂ ਜਾਊਂਗਾ ਤਭੀ ਤੋ ਰੇਣੂ ਭੱਟ ਆਏਗੀ ਐਂਡ ਗੁੱਡ ਮਾਰਨਿੰਗ ਦਿੱਲੀ NCR ਲੇਕਰ तो मुझे पता है आप कह रहे हो तुसी जा रहे हो तुसी ना जाओ ना
1: जब से हुआ तेरे नजदीक है दिल के मोहल्ले में सब ठीक है